0: ਜਵਾ ਮੇਰੀ ਉਡਾਂ ਚੋਂ ਤੂੰ ਨਾ ਬਚਾਲ ਕੇ ਪੁਰੇ
1: ਆਇਆ ਆ ਬਿਲੂ ਯੋ ਰੇਗਾ ਪੁਰੇ
2: ਜਵਾ ਵਾਨ ਕੋਰ ਪੈ ਜਵਾ ਰੇ ਉਡਾਂ ਚੋਂ ਜਵਾ ਵਾਨ ਕੋਰ ਪੈ ਜਵਾ ਰੇ ਉਡਾਂ ਚੋਂ ਲਿਵੋ ਨਾ ਰੇ ਦਾ ਦਾ ਜਾ ਪਿਆ ਲੋਂ ਕਾ ਯੇ ਕਰਨ ਯੋ ਜੋ ਟੀਮਿੰਗ ਆ

0: ਯਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਔਰ ਰੇਡੀਓ
0: ਔਰ ਰੇਡੀਓ ਰੇਡੀਓ ਰੇਡੀਓ ਰੇਡੀਓ
2: Aaron, Aaron, Aaron, Aaron, Aaron, Aaron, Aaron, Aaron, Aaron.